ਸ਼ਾਹ ਲਿਬਾਸ ਚਾਕਾਂ ਵਿੱਚ ਮਰਫੀ ਹੋ ਕੇ ਜੰਗ ਸਿਆ ਲਾਇਆ ਸਾਧੂ ਸੱਲ ਲਾਹੋ ਲੈ ਵਾਲੀ ਵਸਲਮ ਸੁਣ ਸਾਹਿਬ ਸਿਰ ਕਮਾ।

ਤਿਆਲ ਤੇ ਨਜ਼ਰ ਆਏ ਪਾਕਿਸਤਾਨ ਮਸਲੇ ਜੇ ਹੱਲ ਆਏ ਗਾਲਿਨ ਤੇ ਯਕੀਨ ਰਖੇ ਤੋ ਧੁਰਿਉ ਸੂਰਤ ਹਾਲ ਤੇ ਸਬਰ ਐ ਸਹਬ ਜੋ ਮੁਜ਼ਾਹਰੋ ਕਨ ਤਕਰਾਰ ਕਹਿੰਜੇ ਵੀ ਮੁਫਾਦ ਮੇ ਨਾ ਹੈ ਇਸਲਾਮਾਬਾਦ ਮੁਫਾਹਮਤੀ ਯਾਦਾਸ਼ਤ ਨਾਮੇ ਤੇ ਅਮਲ ਜਾਰੀ ਰਹਿਣ ਘੁਰਜੇ।

ਕਹੇ ਦੂਰ ਦਿਲ ਮਜਬੂਰੇ ਯਾਰ ਪੁਨਲ ਡੈਰ ਦੀਵੇ ਸਾਂ ਮੰਜ਼ਲ ਕਾਫੀ ਦੂਰ ਦਿਲ ਮਜਬੂਰੇ ਗੁਲਾਮ ਫਰੀ ਦੁਕੁਦਾ ਚੱਕਰੋ ਸੁਣਾ ਯਾਰ ਕਰੇ ਮਨਜ਼ੂਰ ਦਿਲ ਮਜਬੂਰੇ ਆ ਸੁਤੀ ਹਮ ਵਿੱਚ ਗਫਲਤ ਦੇ ਜਦਾਂ ਕਿ ਤੁਸ ਆਣ ਕਿਆਮੇ ਚੰਦਰੀ ਆਪ ਤੇ ਡੋਹ ਵੇੜੇ ਇਵੇਂ ਜੱਤਾਂ ਨਾ ਬਦਨਾਮੇ ਇੱਕ ਸਿੱਕ ਹੋ ਤਲ ਮਜਬੂਰ।

ਸਸੂ ਬਿਉ ਸਨੇ ਤੋ ਜਿਹੜੋ ਪੁਨਲ ਪੈਦਾ ਤੇ ਨਾਚੇ ਪੁਨਲ ਪਾਏ ਫੇਰੋ ਮੁਝਾ ਫਕੀਰਾਣਾ ਹਾਲ ਥਈ ਸਿਕੰਦ